ਮੰਗ ਹੈ ਰਿਦ ਮੰਗ ਹੈ ਹਾਥ ਪਸਾਰੇ ਹਰ ਜਸ ਜਬ ਜਬ ਵੱਡਾ ਵਡੇਰਾ ਗੁਰਮੁਖ ਰੱਖੋ ਉਰਤਾਰੇ ਜੇ ਵਡ ਭਾਗ ਹੋਵੇ ਤਾਂ ਜਪੀਐ ਹਰ ਭੋਜਲ ਪਾਰ ਉਤਾਰੇ ਹਰ ਜਨ ਨਿਕਟ

ਸਗਲ ਪਸਾਰੀ ਸੋਗ ਹਰਖ ਮਹਿੰਦੇ ਬਿਰਧਾਨੀ ਸਾਖਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਟ ਘਟ ਰਮਈਆ ਤਿਨਹੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਚ ਸ਼ਬਦ

ਪਹਿਲਾ ਅੰਤਰ ਉਤਪੁਜ ਅਵਰਨਾ ਕੋਈ ਜੋ ਕਹੀਐ ਸੋ ਪ੍ਰਭਤ ਹੋਈ ਜੁਗਹਿ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰਲੋ।

ਆਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਨਿਰਮਲ ਮਨ ਤਨ ਨਿਰਮਲ ਅਭਿਮਾਨ।

ਕਹੈ ਨਾਨਕ ਮੁਕਤ ਹੋਵਹਿ ਜੋਗੀ ਸਾਚੇ ਰਹਿ ਸਮਾਏ। ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤ ਹੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿ।

ਪੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤਹਿ ਨਾਹੀ ਬਿਨ ਨਾਮੈ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ।

ਸੰਤ ਪ੍ਰਭ ਬਿਪਤ ਨਿਵਾਰਣੋ ਤਿਸ ਬਿਨ ਅਵਰਨਾ ਕੋਇ ਜੀਓ ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨ ਹੋਣਾ ਵੀ ਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ

ਕਹਿਦਾ ਸਹੋ ਕਹਿ ਰਹੀ ਹੈ ਬਾਲੇ ਕਹਿ ਆਵਹੋ ਕਹਿ ਜਾਹੋ ਨਾਨਕ ਬੋਲੈ ਸੁਣ ਬੈ ਰਾਗੀ ਕਿਆ ਤੁਮਹਾਰਾ ਰਾਹੋ ਘਟ ਘਟ।

ਤਾਰੇ ਕਵਨ ਮੁਖ ਚੰਦ ਹਿਵੈ ਘਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੈ ਕਵਨ ਬੁੱਧ ਗੁਰਮੁਖ ਪਤ ਰਹੈ ਕਵਨ ਜੋਤ ਜੋ ਕਾਲ ਸੰਹਾਰੈ ਬੋਲੈ ਬਾਣੀ ਨਾਨਕ ਵਿਚਾਰੈ ਸ਼ਬਦ ਭਾਖ

ਪਰੈ ਸਚ ਭਾਏ। ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ, ਜਿਤ ਤਰੀਐ ਭਵਜਲ ਸੰਸਾਰੋ, ਤ੍ਰੈ ਸਤ ਅੰਗੁਲ ਵਾਈ ਕਹੀਐ, ਤਿਸ ਕਹੋ ਕਵਨ ਅਧਾਰ।

ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਇ ਚਾਨਣੀ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ।

ਹਉਮੈ ਛੁਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ।

ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਤਪ ਪਰਵਾਣ ਸਤਿਗੁਰ ਕੀ ਸੇਵਾ ਤਪ ਪਰਵਾਣ ਸਤਿਗੁਰ ਕੀ ਸੇਵਾ

ਸਪੀਤੀ ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ ਨਾਨਕ ਨਾਮ ਧਿਆਈਐ ਸਚ ਸਿਫਤ ਸੁਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।

ਮੋਹੇ ਗੁਰਪੁਰੈ ਮੇਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੈ ਵਡ ਅਵਰ ਨਾ ਕੋਏ ਪੌੜੀ

ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ

ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਣੈ ਦਿਓ ਰੇ ਸੁਰਤ ਪਿਆਲ ਸੁਧਾਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਚਾਰ ਧਾਰ ਚੁਵੈ ਅਤ ਨਿਰਮਲ

ਗੁਰਮਤਿ ਨਾਮ ਦਮੋਦਰ ਪਾਇਆ, ਹਰ ਹਰ ਨਾਮ ਉਰ ਧਾਰੇ, ਹਰ ਹਰ ਕਥਾ ਬਣੀ ਅਤ ਮੀਠੀ, ਜਿਉਂ ਗੂੰਗਾ ਗਟਕ ਸਮਹਾਰੇ।

ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ। ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ, ਹਰ ਗੁਣ ਗਾਵਹਿ ਅਨਦਿਨ ਜਾਗੇ। ਸਾਚਾ ਸੂਖ ਸਦਾ ਤਿਨ ਅੰਤ।

ਕਹਿੰਦਾ ਗੁਰਮੁਖ ਏਕ ਸਿਉਂ ਲਿਵ ਲਾਏ ਤ੍ਰਿਵਿਧ ਮਨਸਾ ਮਨ ਸਮਾਏ ਸਾਚਾ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਇੰਦਾ ਜੋ ਧੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮਾਤੇ ਸਤਿਗੁਰ

ਨਾਮ ਜਾਤ ਕਤ ਪੇਖੋਂ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ।

ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਈ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੂੰਡੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਝਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿਨਾ

ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ।

ਸਰਬ ਪ੍ਰਤਪਾਲ ਹੈ, ਸਗਲ ਸੰਭਾਲ ਹੈ, ਸਗਲਿਆਂ ਤੇਰੀ ਛਾਉ, ਨਾਨਕ ਕੇ ਪ੍ਰਭ ਪੁਰਖ ਵਿਧਾਤੇ, ਘਟ ਘਟ ਤੁਝ ਹੈ ਦਿਖਾਉ, ਕੇਦਾਰਾ ਮਹੱਲਾ ਪੰਜਵਾਂ, ਪ੍ਰੈ ਕੀ ਪ੍ਰੀਤ ਪਿਆਰੀ, ਮਗਨ ਮਨੈ ਮਹਿ

ਦੇਣ। ਉਸਤਤ ਨਿੰਦਾ ਦਉ ਵਿਵਰਜਿਤ ਤਜੋ ਮਾਨ ਅਵਧਾਨਾ। ਉਸਤਤ ਨਿੰਦਾ ਦਉ ਵਿਵਰਜਿਤ ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਨਹਿ ਤੇ ਮੂਰਤ ਭਗਵਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੈਰੋਂ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੈ ਸਾਚਾ ਸੋਈ। ਸਾਚੀ ਭਗਤ ਕਰਹਿ ਦਿਨ ਰਾਤੀ, ਤਾਂ ਤਨ ਦੁਖ ਨਾ ਹੋਈ। ਭਗਤ

ਬਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਮਹਿ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਘੁਰਾਇਆ ਹਾਥ ਖੜਗ ਕਰ

ਕਥਾ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤੁਧ ਨਾਲੀ ਹਰ ਹਰ ਨਾਮ ਜਪ ਹੋ ਬਨਵਾਲੀ ਕਰ ਕਿਰਪਾ ਮਿਲ ਹੋ ਸਤਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਧਾ ਹਰ ਭਾਲੀ।

ਕਹਾਉ। ਤਿਨ ਮਤ ਊਤਮ ਤਿਨ ਪਤ ਊਤਮ, ਜਿਨ ਹਿਰਦੈ ਵਸਿਆ ਬਨਵਾਰੀ, ਤਿਨ ਕੀ ਸੇਵਾ ਲਾਏ ਹਰ ਸਵਾਮੀ, ਤਿਨ ਸਿਮਰਤ ਗਤ ਹੋਏ ਹਮਾਰੀ, ਜਿਨ ਐਸਾ ਸਤਿਗੁਰ

ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ, ਜਿਨ ਹਰ ਨਾਮ ਸੁਣਿਆ ਮਨ ਭੀਨਾ, ਤਿਨ ਹਮ ਸ੍ਰੇ ਵਹਿ ਨਿਤ ਚਰਣੇ, ਜਗ ਜੀਵਨ ਹਰ ਧਿਆਏ ਤਰਣੇ, ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਹੀ ਜਿਹਵਾ ਇਤ ਗਣਨੇ ਰਹਾਉ। ਗੁਰਸਿੱਖ ਹਰ ਬੋਲਹੋ ਹਰ ਗਾਵਹੋ, ਲੇ ਗੁਰਮਤ ਹਰ ਜਪਣੇ, ਜੋ ਉਪਦੇਸ਼ ਸੁਣੇ ਗੁਰ ਕੇ ਰਾ, ਸੋ ਜਨ ਪਾਵੈ ਹਰ ਸੁਖ ਘਣੇ।

ਸੋਤੇ। ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ, ਜਿਉਂ ਭਾਵੈ ਤਿਉਂ ਕਰਹਿ ਨਿਵੇਰਾ, ਦੁਤੀਆ ਨਾਸਤ ਇੱਕ।

ਆਪ ਸੰਭਾਲ ਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ।

ਰਹਾਉ। ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ, ਜਿਤ ਰਾਮ ਨਾਮ ਨਹੀਂ ਵਸਿਆ। ਰਾਮ ਨਾਮ ਗੁਰ ਉਦਕ ਚੋ ਆਇਆ, ਫਿਰ ਹਰਿਆ ਹੋਵਾ ਰਸਿਆ। ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ, ਇੱਕ

ਪੰਜਵਾਂ ਤਾਂ ਤੇ ਕਰਨ ਪਲਾਹ ਕਰੇ ਮਹਾਂ ਬਿਕਾਰ ਮੋਹ ਮਦ ਮਾਤਾਓ ਸਿਮਰਤ ਨਾਹੀਂ ਹਰੇ ਰਹਾਓ ਸਾਧ।

ਤਾਜ ਅਭਿਮਾਨ ਸ਼ਰਨ ਸੰਤਨ ਗਹੋ ਮੁਕਤ ਹੋਵੇ ਸ਼ਿਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ ਜਨ ਨਾਨਕ।

ਪਹਿਲਾ ਜਿਨ ਧਨ ਤਿਰਕਾ ਸਾਧਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ।

ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁੱਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ।

ਜਾ ਮਨ ਬਿਗਸੈ ਹਉ ਤਿਨ ਕਹਿ ਸਦ ਬਲਜਾਂਤ ਗਿਆਨੀ ਹਰ ਬੋਲਹੁ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਹਾਵ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭ੍ਰਾਂਤ ਜਿਉਂ ਜਲ ਦੁੱਧ ਭਿੰਨ ਭਿੰਨ ਕਾਢੈ

ਧਨ ਹਰ ਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ।

ਅਨਦਿਨ ਭੱਖ ਸੀ, ਫਾਥਾ ਚੁਗੈ ਚੋਗ ਹੁਕਮੀ ਛੁੱਟ ਸੀ, ਕਰਤਾ ਕਰੇ ਸੋ ਹੋਗ ਕੂੜ ਨਿਖੁੱਟ ਸੀ। ਸਲੋਕ ਮਹੱਲਾ ਪਹਿਲਾ। ਘਰ ਮਹਿ ਕਰਦੇ ਖਾਏ ਦੇ ਸੋ ਸਤਿਗੁਰ

ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣ ਹੈ ਸਭ ਵਿਦ ਬੂਝ ਹੈ ਤੂੰ ਜਾਣ ਹੈ ਸਭ ਵਿਦ ਬੂਝ ਹੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਅਗਾ।